ਤੇ ਸਿਸੀ ਨੂੰ ਸਸਤ ਯਾਨ ਬੀਤੇ ਵਿਕਾਸ ਪੀਰੀਤੀ ਲਯਾਂਵਿਤ ਨਾਦੇ ਸਨਾਯੂ ਪੱਧਤੀ ਪਿਨਵੀਮਤੇ ਰੁਧਿਰੇ ਪਵਿੱਤਰਤਾ ਮਾਨਸਿਕ ਸੰਹਿਦਿਆਵ ਐਤਵੀਮਤੇ